ਪੀਲੀ ਸੋਇਆਬੀਨ 5,768 ਰੁਪਇਆ, ਤੱਲੀ 10,346 ਰੁਪਇਆ, ਨਾਈਜਰ ਸੀਡ 10,052 ਰੁਪਇਆ, ਕਪਾਸ ਮੱਧਿਅਮ ਰੇਸਾ ਕੀ ਤੋਂ 8,267 ਰੁਪਇਆ ਔਰ ਲੰਬਾ ਰੇਸਾ ਕੀ 8,667 ਰੁਪਇਆ। ਤੋ ਯੇ ਚਾ ਭਾਈ ਬਹਿਣਿਓ ਸਤਰ 2026-27 ਖਰੀਫ ਫਸਲਾਂ ਕਾ ਨਿਊਨਤਮ ਸਮਰਥਨ ਮੁੱਲ। ਭਾਈ ਬਹਿਣਿਓ ਦੇਖੋ ਚੌਪਾਲ ਕਾਰਜਕ੍ਰਮ ਬਾਤਾਂ ਚੀਤਾਂ ਜਾਣਕਾਰੀਆਂ ਤੋਂ ਛੇ ਸੇ ਮਨੋਰੰਜਨ ਵੀ ਛ ਤੋ ਸੁਣਾ ਚਾ ਭਗਵਾਨ ਦਾਸ ਮਹਾਵਰ ਅਰ ਸਾਥਿਆਂ ਕੋ ਗਾਇਓ ਮੀਠੋ ਸੋ ਲੋਕ ਗੀਤ।